ਕਨੀ ਕਰੀ ਕਾ ਆਕਾਸ਼ਵਾਣੀ ਐਫ ਐਮ ਜੋਂਪੀ ਬਤ ਕਨੀ ਕਲੋਂ ਕਾ ਜਿੰਪਨ ਬਨਾ ਕ ਡੈਪਟੀ ਕਮਿਸ਼ਨਰ ਈਸਟ ਖਾਸੀ ਹਿਲਸ ਡਿਸਟ੍ਰਿਕਟ ਸ਼ਿਲੋਂਗ ਕਲਾਪਨ ਤੇ ਪਾਈ ਬਾ ਬਾਇਆ ਕੀ ਖੁਸਨਾਮ ਪਦਮਾ ਅਵਾਰਡਸ ਕੁਮ ਕਾ ਪਦਮਾ ਵਿਭੂਸ਼ਣ ਪਦਮਾ ਭੂਸ਼ਣ ਬਟ ਪਦਮਾ ਸ਼੍ਰੀ ਇਨ ਸਪਨ ਬਨਾ ਹਾਕੀ ਸਿੰਗੀ ਰਾਖੀ ਯਾ ਕਾ ਰਿਪਬਲਿਕ ਡੇ ਆਰ ਹਜ਼ਾਰ ਆਰ ਪੰਨਿਆਉ ਤੇ ਕਿਨੂ ਕਿਨੂ ਕੀ ਰਿਓ ਡੋਨ ਸਾਪ ਕੀ ਬਲਾ ਪਾਓ ਖਮਤ ਬਟ ਕਿ ਬਡ ਡੋਨ ਯਾ ਕਾ ਜਿੰਗ ਜੋਬ ਹਾਕਾ ਆਰਟ ਲਿਟਰੇਚਰ ਐਂਡ ਐਜੂਕੇਸ਼ਨ ਸਪੋਰਟਸ ਮੈਡੀਸਿਨ ਸੋਸ਼ਲ ਵਰਕ ਸਾਇੰਸ ਐਂਡ ਇੰਜੀਨੀਅਰਿੰਗ ਪਬਲਿਕ ਅਫੇਅਰਸ ਸਿਵਿਲ ਸਰਵਿਸ ਟ੍ਰੇਡ ਐਂਡ ਇੰਡਸਟਰੀ ਬਟ ਕਿ ਵੇ ਕਿਲਾ ਬਨ ਆ ਯਾ ਕਿ ਕਰਤੈਂਗ ਜੋਂਕੀ ਖਨੰਗ ਬਨ ਯੋ ਪਟ ਯਾ ਕਿ ਜਿੰਗ ਮਨਜੂਰ ਨਾ ਕਾ ਸਰਕਾਰ ਯਾ ਕਿ ਕਰਤੈਂਗ ਕਿ ਬਨ ਫਾ ਸ਼ਾ ਕਾ ਆਫਿਸ ਜੋਂ ਕਾ ਡੈਪਟੀ ਕਮਿਸ਼ਨਰ ਈਸਟ ਖਾਸੀ ਹਿਲਸ ਡਿਸਟ੍ਰਿਕਟ ਸ਼ਿਲੋਂਗ ਹਾ ਲਾਨੀ ਸ਼ੁਆ ਕਾ ਆਰਥੋ ਤਰੀਕ ਜਲਿਓ ਆਰ ਹਜ਼ਾਰ ਆਰਫੁਨ ਰਿਓ ਯਾ ਕਿ ਜਿੰਗ ਤਿਪ ਬਖੰਪਨੀਆ ਲਾ ਬਨ ਯੋ ਨਾ ਕਾ ਡਿਸਟ੍ਰਿਕਟ ਵੈਬਸਾਈਟ ਈਸਟ ਖਾਸੀ ਹਿਲਸ ਡੋਟ ਜੀ ਓ ਵੀ ਡੋਟ ਇਨ This is Akashvani FM Jompi. Here is an announcement. The Deputy Commissioner East Khasi Hills District Shillong informs that the Padma Awards, namely Padma Vibhushan, Padma Bhushan and Padma Shri, will be announced on the occasion of Republic Day 2027. The awards seek to recognize work of any distinction and are given for distinguished and exceptional achievements or services in all fields of disciplines such as art, literature and education, sports, medicine, social work, science and engineering, public affairs, civil service, trade and industry. All persons without any distinction of race, occupation, position or gender are eligible for these awards. Intending individuals from East Khasi Hills District who desire their name to be recommended to the government for the award are requested to send their nominations to the office of the Deputy Commissioner East Khasi Hills District Shillong on or before 20 June 2026. Details, information may be downloaded from the district website eastkhasihills.gov.on.in. The announcement came to you from Akashvani FM Jompi.